ਨਾਨਕ ਕੀ ਜੈ। ਦੇਵਾਦੀ ਦੇਵ ਦੇਵੇਸ਼ਵਰ ਮਹਾਦੇਵ ਕੀ ਜੈ। ਸਤਿਗੁਰੂ ਸਵਾਮੀ ਮਾਧਵਨ ਜੀ ਭਗਵਾਨ ਕੀ ਜੈ। ਅਲਖਪੁਰੀ ਜੀ ਮਹਾਦੇਵ ਕੀ ਜੈ। ਓਮ ਸ਼ਾਂਤੀ ਓਮ ਸ਼ਾਂਤੀ ਓਮ।